ਦੇਸੀ ਕੁਕੜਾਂ ਦੀਆਂ ਹੁਣ ਜੋ ਆਪਣੇ ਇਸ ਪ੍ਰੋਗਰਾਮ ਨੇ ਪਹਿਲੇ ਗੀਤ ਲਿਤਾ ਵੀਰ ਜਨਾਬ ਰਜ਼ਾ ਸਾਹਿਬ ਜਿਤਨੇ ਵੀ ਦਬੇ ਜਿਤਨੇ ਵੀ ਪਰਦੇਸੀ ਵੈਲਕਮ ਟੂ ਦਾ ਸ਼ੋ ਰਜ਼ਾ ਸਾਹਿਬ ਜੀ ਕੇ ਸਲਾਮਤ ਰਹੇ ਜੀ ਜੀਏ ਮੋਤਰਮ ਸਲਾਮ ਵਾਲੇਕਮ ਸਲਾਮ ਜੀ ਵੈਲਕਮ ਸ਼ਰੀਫ ਤੋਂ ਸਾਨੂੰ ਮੌਜੂਦ ਹੈ

quarterly through us on the पता इस तरह चलिया कि खजाने ਟੋਰਾਂਟੋ ਕੈਨੇਡਾ ਤੋਂ ਸਪਨਾ ਮੌਜੂਦ ਹੈ।

ਉਮੀਦ ਕਿ ਤੁਸੀਂ ਪਸੰਦ ਕੀਤਾ ਸੀ ਆਪਣਾ ਗੀਤ ਮੌਜੂਦ ਹੈ ਸਾਨੂੰ ਕਿ ਵੈਲਕਮ ਅਮਨ ਯਸੀਨ ਪੀਜ਼ਾ ਮਾਸਟਰ ਸਾਹਿਬ ਨਾ ਕਿ ਵੈਲਕਮ ਕਿ ਵੀ ਆਪਣਾ ਸ਼ੋ ਇਸ ਸਤ ਬਿਸਮਿਲਾ ਜੀ ਮਿਆਨ ਬਾਨਸ਼ਾ ਗ੍ਰਾਣ ਬੇਤਾ ਮਾਸਟਰ ਔਰੰਗਜ਼ੇਬ ਉਹਨਾਂ ਕੀ ਸਰ ਸਤ ਬਿਸਮਿਲਾ ਜੀ ਇਹਨੂੰ ਆਣੇ ਗੀਤ ਨਾ ਲਾ ਇਸ ਮੌਕੇ ਪ੍ਰੇਖਿਆ ਨਾ ਟਾਈਮ ਹੋ ਗਿਆ ਤੁਸੀਂ ਸੁਣੀ ਰਹੀ 96% ਤੁਸੀਂ ਉਸਤੇ ਪ੍ਰੋਗਰਾਮ ਕਰੀ ਰਿਹਾ ਕਸ਼ਮੀਰ ਤੇ ਪਟਵਾਰੀ ਰੇਡੀਓ 1430 ਜਨਾਬ ਤੁਸੀਂ ਮੈਸੇਜ ਕਰੀ ਸਕਦੇ ਹੋ ਫੇਸਬੁੱਕ ਨੇ ਉੱਪਰ ਸਾਡਾ ਫੋਨ ਨੰਬਰ ਵੀ ਮੁਗਲ ਸਾਹਿਬ ਵੀ ਫੋਨ ਕੀਤਾ ਸਰ ਜੀ ਪ੍ਰੋਗਰਾਮ

0: creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: And the winner is...
2: Your business being heard on the radio.
3: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849339.
4: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568233 or follow us on Instagram at VIP Mansion Weddings.
5: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਦੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
6: ਜਾਂ 07784850934.
7: Do you ever find yourself lonely or isolated? Or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
8: Link FM, your number one community radio station.

0: the winner is...
1: And the winner is...
2: And the winner is...
0: Your business being heard on the radio.
3: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
4: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568233 or follow us on Instagram at VIP Mansion Weddings.
5: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਪੁੱਛੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਨਹੀਂ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
6: या 07784850934.
7: Do you ever find yourself lonely or isolated? Or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.

0: ਦੇ ਤੁਸੀਂ ਕੀ ਪਰੇਸ਼ਾਨ ਖਲਤੇ ਹੋ ਜੀ
1: ਅੰਕਲ ਮੇਰੀ ਕਾਰ ਕੀ ਐਮਓਟੀ ਐਕਸਪਾਇਰ ਹੋ ਰਹੀ ਹੈ ਕੌਨ ਸਾ ਐਮਓਟੀ ਸੈਂਟਰ ਲੈ ਕੇ ਜਾਊਂ
0: ਇਹ ਤਾਂ ਕੋਈ ਫਿਕਰ ਵਾਲੀ ਗੱਲ ਹੈ ਜੀ ਇਹ ਸਾਡੇ ਭਾਪਾ ਕੋਲ ਗੱਡੀ ਨੀ ਕਰੋ ਤੇ ਮੌਜਾਂ ਕਰੋ ਫੋਨ ਨੰਬਰ 07867862585
2: 55 million face hunger in West and Central Africa, including malnourished children. Can you make a lasting difference in children's lives? Together with the plight of the children of Gaza, let's become a beacon of hope in their time of sheer need. Call the donation hotline now on 0114-365-4454 or visit familiesrelief.org.uk and let's save lives together.
3: For the latest updates, follow us on facebook.com/6.7.
4: 96.7 Link FM.
3: You are listening to Link FM. The

0: the winner is...
1: And the winner is...
2: And the winner is...
0: Your business being heard on the radio.
3: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
4: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568 233 or follow us on Instagram at VIP Mansion Weddings.
5: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਦੇ ਹੋ ਇੱਕ ਹੋਰ ਵੀ ਗੱਲ ਪੁੱਛੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
6: ਜਾਂ 07784850934
7: Do you ever find yourself lonely or isolated? Or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.

0: hosting health workshops and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: And the winner is...
2: Your business being heard on the radio.
3: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
4: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568233 or follow us on Instagram at VIP Mansion Weddings.
5: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
6: या 07784850934.
7: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
8: You're listening to Link FM on 96.7 FM. Linking communities, thinking positive across South Yorkshire.

0: workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: ਤੇ ਤੁਸੀਂ ਕਿਉਂ ਪਰੇਸ਼ਾਨ ਖਲਤੇ ਹੋ ਜੀ
2: ਅੰਕਲ ਮੇਰੀ ਕਾਰ ਕੀ ਐਮਓਟੀ ਐਕਸਪਾਇਰ ਹੋ ਰਹੀ ਹੈ ਕੌਣ ਸਾ ਐਮਓਟੀ ਸੈਂਟਰ ਲੈ ਕੇ ਜਾਊਂ
1: ਇਹ ਤਾਂ ਕੋਈ ਫਿਕਰ ਵਾਲੀ ਗੱਲ ਹੈ ਨਹੀਂ ਇਹ ਸਾਡੇ ਭਾਪਾ ਗੁਲਾਮ ਕਾਦਰ ਕਰਨੇ ਪੁਸ਼ਕਲਾ ਦੀ ਪਹਿਲਾ ਜਵਾਬ ਸਰਵਿਸ
2: ਇਹ ਐਮਓਟੀ ਵਾਲੇ ਹੈ ਕਿਦਾਂ

ਮੈਂ ਦੋਸਤਾਂ ਨੂੰ ਵੈਲਕਮ ਕਰਨਾ ਮੈਂ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇ ਜਿੱਥੇ ਦੋਸਤ ਸਾਡੇ ਸੰਗਤ ਦੋਸਤਾਂ ਬਹੁਤ ਬਹੁਤ ਸ਼ੁਕਰੀਆ ਸਪੈਸ਼ਲੀ ਸਾਡੇ ਦੋਸਤ ਅੱਜ ਖੁਸ਼ਹਾਲ ਸਾਹਿਬ ਜਿਹੜੇ ਕਿ ਰੋਟੀ ਗਰੁੱਪ ਦੇ ਸਦਰ ਹੈ ਵਾਪਸ ਆਈ ਗਏ ਨੇ ਮੇਰੇ ਕੋਲ ਥੋੜ੍ਹੇ ਜਿਹੇ ਕਮਜ਼ੋਰ ਹੈ ਕੋਈ ਠੀਕ ਹੋ ਜਾ ਸਕਦਾ ਥੋੜ੍ਹੇ ਦਿਨ ਇਹ ਉਹਨਾਂ ਦੀ ਫਰਮਾਇਸ਼ ਹੈ ਸੁਣੋ ਸਭਾ ਦੋਸਤਾਂ ਵਾਸਤੇ